0: ਜੀਆਇਆਂ ਨੂੰ ਦਾ ਇਹ ਗੀਤ ਤੁਸੀਂ ਜਸਪਿੰਦਰ ਨਰੂਲਾ ਤੇ ਹਰਭਜਨ ਮਾਨ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੁਣ ਸੁਣਦੇ ਹਾਂ ਮੁਹੰਮਦ ਰਫੀ ਦਾ ਗਾਇਆ ਫਿਲਮ ਭੰਗੜਾ ਦਾ ਇਹ ਗੀਤ। ਚਿੱਟੇ ਦੰਦ ਹੱਸਣੋਂ ਨਹੀਂਓ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ।
1: ਚਿੱਟੇ ਦੰਦ

0: फिल्म भंगड़ा दा ए गीत तुसी मोहम्मद रफी दी आवाज विच सुन रहे सी। हुण पेश है अज दी कहानी नकली चेहरा ते कहानीकार ने रजवंत कौर।
1: नीलम ने ब्रेड बटर नाल चाह दा कप पूरा पी लिया सी। कल दा जदों उसका भरा अरुण आया होया सी वो बहुत खुश सी। देर रात तक वो दोवें भैण भरा गल्लां करदे रहे अते अपनी बचपन दियां यादां नूं भी ताज़ा किया। हुण दी वार अरुण उस कोल काफ़ी दिनों बाद आया सी। अरुण पुलिस महकमे विच वधिया पोस्ट ते सी। पता नहीं सच्ची कम दा रुझेवा हुंदा जां फिर उसका नीलम कोल ना आउण दा बहाना सी। उंज नीलम दा घर अरुण दे घर तों बहुत दूर होण करके वो नहीं आ सकदा सी। उसने देखिया कि अरुण उसके सामने पुलिस की वर्दी विच खड़ा सी। वो समझ गई कि वह ड्यूटी ते जाण लई तैयार हो गया है। अरुण कल दा उस कोल है, ये बस उसकी मजबूरी ही सी क्योंकि नीलम की कमवाली लक्ष्मी 3 दिनों की छुट्टी ते सी क्योंकि उसकी धी का विआह सी। नीलम ने अरुण वल गोह नाल तकिया अते जबरदस्ती जही मुस्कान अपने बुल्लां ते लै आई ते बोली, अरुण तू तो बहुत जल्दी तैयार हो गया, थोड़ा रुक के चला जाना सी, जां अज छुट्टी लै लैंदा। अरुण उसकी गल पूरी होण तो पहला ही बोल पिया, दीदी इत्थों पुलिस स्टेशन काफ़ी दूर पै जाता है ते ट्रैफिक होण करके देर हो जानी है। तुसी घबराओ ना, मैं तुहाडे लई लंच दा ऑर्डर कर दिता है, ढाबे वाला मुंडा लंच फड़ा जाएगा। ते रही बाकी लक्ष्मी दी गल, वो कलू आ ही जाएगी। नीलम अगे एक लफ्ज़ भी ना बोल सकी। उसनू की पता सी कि घबराउंदी वो खाने तो नहीं सगों अपने कल्लेपण तो है। उस लई एक एक दिन कट्टणा भी पहाड़ पार करन दे समान है। जदों तो उसनू पैरालाइज दा अटैक आया है वो होर भी बेबस जही हो गई है, बस बैठी अपनी मजबूरी ते झूरदी रहिंदी है। नीलम नू कुछ याद आया तां उसने अरुण नू कहा, अरुण मेरी रात वाली गल ते गौर करें, कोई कुड़ी पसंद है तां देख व्याह करवा लें, नहीं तां तैनू मेरे वांग पुछण वाला कोई नहीं होना। ये आख वो उदास हो गई। अरुण ने एक वार भी नहीं कहा कि ना दीदी तुसी इस तरह ना आखो, मैं हाँ तुहाडे कोल, तुसी दिल होला ना करो। सगों हासे विच कहिंदा, ओहो दीदी 45 तो उपर हो गया हाँ, हुण कोई कुड़ी नहीं औरत ही मिलनी है, हा हा हा। ये आख वह दरवाजे तो बाहर चला गया। नीलम किन्ने चिर तक उसनू जांदे नू वेखती रही। उसनू अफसोस हुंदा कि उसका भरा भी उसके नक्शे कदम ते ही चल रहा है। वह मन ही मन विच बुड़बुड़ाउंदी है कि जे ये विआह करवा ले तां भरजाई भतीजा भतीजी नाल मैनू इकल्लापन महसूस ना होवेगा। उसनू चंगी तरह पता है कि अरुण उस कोल आके राजी नहीं है। जिहड़ा ये मोह है वह भी बस जायदाद करके है। जदों दी वह मंजे नाल लगी है हुण उसनू बस उसकी इकलौती साथण दोस्त मित्र माँ भैण धी सब कुछ लक्ष्मी ही लगती है। पिछले 18 सालों तो लक्ष्मी उसके घर विच काम कर रही सी। पहला किन्नी वार नीलम दे सख्त सुभाव करके उसकी लक्ष्मी नाल तू तू मैं हो जाती सी, पर हुण वह लक्ष्मी नाल नरम सी। शायद इस विच उसका अपना स्वार्थ सी। अपने स्वार्थ करके ही वह अरुण का विआह करवाना चाहती सी कि उसका इकल्लापन दूर हो सके। वह अपने आप नाल सवाल करती है कि उसने सारी जिंदगी आजादी नाल बताई है, फिर वह अरुण के पैरों विच क्यों विआह दियां जंजीरां पाना चाहती है। उसके सोचां दी लड़ी ढाबे वाले मुंडे ने आके तोड़ दित्ती। बोलिया, मैम खाणा। घड़ी वाल देखिया तां 1 बज गया सी। उसनू समय का पता ही ना लग्या। उस मुंडे ने उसनू प्लेट विच दाल चौल पा के दे दित्ते। रोटी दे के बाहर जाण लग्या तां कहण लग्या, मैम अंदरों कुंडी लगा लेना। याद नाल जदों मैं आया सी तां दरवाजा खुला ही सी। उसके ये बोल सुन उसनू मिस्टर कपूर की याद आ गई। एक बारी जदों बाहरली कोठी वाला कपूर उसनू छड्डण आया तां सड़क तो वापस आ गया ते उसनू बाहां विच लै के आखन लग्या, अंदरों कुंडी बंद कर लई, कदे कोई होर ही आ जाए, उंज तेरे कोलों जाण नू जी तां नहीं करदा। हुण नीलम नू इह सब बकवास लगदा सी। जदों हुण उसकी जवानी बीत चुकी है उन्हां सब नू उसकी लोड़ ही नहीं रही। कोई अपने बच्चे विआह रहा है, कोई पोते पोतियां खिड़ा रहा सी। ਜਿਸ ਨੂੰ ਉਹ ਆਪਣਾ ਸੁਨਹਿਰੀ ਸਮਾਂ ਆਖਦੀ ਹੁੰਦੀ ਸੀ। ਉਸ ਤੋਂ ਲੋਕਾਂ ਦੇ ਨਕਲੀ ਅਤੇ ਦੋਗਲੇ ਚਿਹਰਿਆਂ ਦਾ ਅਹਿਸਾਸ ਹੁੰਦਾ ਸੀ। ਦਾਲ ਚੌਲ ਖਾਂਦੇ ਖਾਂਦੇ ਉਹ ਆਪਣੇ ਸੁਨਹਿਰੀ ਸਮੇਂ ਨੂੰ ਯਾਦ ਕਰਦੀ ਰਹੀ, ਉਹਨਾਂ ਪਾਰਟੀਆਂ ਨੂੰ ਯਾਦ ਕਰਦੀ ਜੋ ਅੱਧੀ ਅੱਧੀ ਰਾਤ ਤੱਕ ਚੱਲਦੀਆਂ ਸਨ। ਉਸਨੇ ਆਪਣੀ ਆਜ਼ਾਦੀ ਨੂੰ ਪੂਰਾ ਮਾਣਿਆ ਸੀ ਪਰ ਹੁਣ ਪਛਤਾ ਰਹੀ ਸੀ। ਕਾਸ਼ ਕੋਈ ਉਸਨੂੰ ਸਮਝਾਉਣ ਵਾਲਾ ਹੁੰਦਾ ਕਿ ਵਿਆਹ ਕਰਵਾ ਲੈ, ਪਰ ਲੋਕਾਂ ਨੇ ਉਸਨੂੰ ਸਿਰਫ ਅਤੇ ਸਿਰਫ ਇਸਤੇਮਾਲ ਕੀਤਾ। ਬਸ ਸਾਰੇ ਹੀ ਤਾਂ ਵਿਆਹ ਕਰਵਾ ਕੇ ਖੁਸ਼ ਨੇ, ਜੋ ਜਵਾਨੀ ਵਿੱਚ ਦੁਖੀ ਵੀ ਸੀ ਉਹ ਵੀ, ਜੋ ਉਸ ਕੋਲ ਆ ਕੇ ਆਪਣੇ ਦੁਖੜੇ ਰੋਇਆ ਕਰਦੇ ਸੀ। ਪਰ ਉਸਨੇ ਇਸ ਆਜ਼ਾਦੀ ਤੋਂ ਕੀ ਮਿਲਿਆ ਇਕੱਲੇਪਣ ਤੋਂ ਬਿਨਾਂ? ਸੋਚ ਸੋਚ ਉਸਦਾ ਸਿਰ ਚੱਕਰਾ ਗਿਆ। ਕਿੰਨਾ ਹੀ ਚਿਰ ਉਹ ਝੂਠੇ ਭਾਂਡੇ ਆਪਣੇ ਹੱਥਾਂ ਵਿੱਚ ਫੜ ਕੇ ਬੈਠੀ ਰਹੀ। ਉਹ ਸਭ ਕੁਝ ਭੁੱਲ ਜਾਣਾ ਚਾਹੁੰਦੀ ਸੀ ਪਰ ਜਿੰਨਾ ਉਹ ਭੁੱਲਣ ਦੀ ਕੋਸ਼ਿਸ਼ ਕਰਦੀ ਇਹ ਸਭ ਉਸਨੂੰ ਹੋਰ ਯਾਦ ਆਉਂਦਾ। ਹੁਣ ਉਹਨਾਂ ਸੱਜਣਾ ਮਿੱਤਰਾਂ ਦੇ ਸਾਥ ਦੀ ਲੋੜ ਸੀ ਅਤੇ ਹੁਣ ਪੁੱਤਰ ਨੂੰ ਧੀ ਜਵਾਈ ਤੋਂ ਡਰ ਕੇ ਜਾਂ ਸ਼ਰਮ ਦੇ ਮਾਰੇ ਉਸ ਨਾਲ ਗੱਲ ਕਰਨ ਤੋਂ ਵੀ ਕਤਰਾਉਂਦੇ ਸਨ। ਲਕਸ਼ਮੀ ਦੀ ਕਮੀ ਦਾ ਅਹਿਸਾਸ ਵੀ ਉਸਨੂੰ ਅੱਜ ਲਕਸ਼ਮੀ ਦੇ ਜਾਣ ਤੋਂ ਬਾਅਦ ਹੀ ਹੋਇਆ। ਸਹੀ ਕਿਹਾ ਸੀ ਕਿਸੇ ਨੇ ਕਿ ਜਦੋਂ ਕੋਈ ਚੀਜ਼ ਸੁਖਾਲੀ ਮਿਲ ਜਾਵੇ ਤਾਂ ਉਸਦੀ ਕਦਰ ਨਹੀਂ ਹੁੰਦੀ, ਜਾਂ ਫਿਰ ਉਸਨੂੰ ਖੋ ਜਾਣ ਤੋਂ ਬਾਅਦ ਪਤਾ ਚੱਲਦੀ ਹੈ। ਨੀਲਮ ਨਾਲ ਵੀ ਤਾਂ ਇਹੀ ਹੋਇਆ ਸੀ। ਉਸਨੂੰ ਰੱਬ ਨੇ ਰੱਜ ਕੇ ਹੁਸਨ ਦਿੱਤਾ ਪਰ ਹੁਣ ਬੁਢਾਪੇ ਵਿੱਚ ਸਭ ਖਤਮ ਹੋ ਗਿਆ। ਜਦ ਆਪਣੇ ਰੂਪ ਰੰਗ ਦੀ ਕਦਰ ਨਹੀਂ ਕੀਤੀ, ਬਸ ਆਜ਼ਾਦੀ ਦੇ ਪਿੱਛੇ ਹੀ ਘੁੰਮਦੀ ਰਹੀ ਅਤੇ ਹੁਣ ਉਹ ਵਿਆਹ ਨਾ ਕਰਵਾਉਣ ਕਰਕੇ ਪਛਤਾ ਰਹੀ ਹੈ। ਲਕਸ਼ਮੀ ਵੀ ਤਾਂ ਗਰੀਬ ਹੈ ਪਰ ਵਿਆਹ ਤਾਂ ਲਕਸ਼ਮੀ ਨੇ ਵੀ ਕਰਵਾਇਆ ਸੀ ਅਤੇ ਆਪਣੀ ਧੀ ਦਾ ਵਿਆਹ ਵੀ ਕੀਤਾ ਭਾਵੇਂ ਚੁੰਨੀ ਚੜ੍ਹਾ ਕੇ, ਪਰ ਲਕਸ਼ਮੀ ਖੁਸ਼ ਸੀ। ਨੀਲਮ ਨੂੰ ਅਹਿਸਾਸ ਹੋਇਆ ਕਿ ਵਿਆਹ ਨੂੰ ਲੈ ਕੇ ਉਸਨੂੰ ਲਕਸ਼ਮੀ ਤੋਂ ਜਲਣ ਹੋ ਰਹੀ ਹੈ। ਉਸਨੇ ਬੈੱਡ ਦੇ ਕੋਲ ਹੀ ਬਰਤਨ ਰੱਖ ਲੰਮੀ ਪੈ ਗਈ ਅਤੇ ਪਤਾ ਨਹੀਂ ਕੀ ਸੋਚਦੀ ਰਹੀ। ਹੁਣ ਉਹ ਸੋ ਜਾਣਾ ਚਾਹੁੰਦੀ ਸੀ ਲੰਬੀ ਨਿੰਦਰ ਵਿੱਚ। ਜਾਗਣ ਦੀ ਕੋਈ ਵਜ੍ਹਾ ਵੀ ਨਹੀਂ ਸੀ ਉਸ ਕੋਲ, ਉਸਨੂੰ ਨੀਂਦ ਵੀ ਨਾ ਆਈ। ਇਕੱਲੇਪਣ ਨੇ ਉਸਦੀ ਨੀਂਦ ਵੀ ਹਰਾਮ ਕਰ ਦਿੱਤੀ। ਕਾਸ਼ ਉਹ ਕੋਈ ਬੱਚਾ ਹੀ ਗੋਦ ਲੈ ਲੈਂਦੀ। ਲਕਸ਼ਮੀ ਨੇ ਉਸਨੂੰ ਕਿੰਨੀ ਵਾਰ ਸਲਾਹ ਦਿੱਤੀ ਸੀ। ਉਹ ਬੀਤੇ ਸਮੇਂ ਦੀਆਂ ਭੁੱਲਾਂ ਨੂੰ ਯਾਦ ਕਰਦੀ ਹੈ ਅਤੇ ਆਪ ਮੁਹਾਰੇ ਹੀ ਉਸਦੀਆਂ ਅੱਖਾਂ ਭਿੱਜ ਜਾਂਦੀਆਂ ਹਨ। ਉਹ ਤਾਂ ਹਰ ਇੱਕ ਨੂੰ ਆਪਣੇ ਸਾਹਮਣੇ ਟਿੱਚ ਸਮਝਦੀ ਸੀ ਪਰ ਹੁਣ ਲਾਚਾਰ ਮਜਬੂਰ ਪਹਿਲਾਂ ਜਿਸ ਨੂੰ ਵੀ ਉਹ ਬੁਲਾਉਂਦੀ ਸੀ ਅਗਲਾ ਅੱਧੀ ਰਾਤ ਨੂੰ ਵੀ ਬੂਹੇ 'ਤੇ ਆ ਖੜ੍ਹਾ ਹੋ ਜਾਂਦਾ। ਉਸਨੂੰ ਯਾਦ ਨਹੀਂ ਆ ਰਿਹਾ ਸੀ ਕਿ ਕੀ ਪਤਾ ਉਸਨੂੰ ਵੀ ਕਿਸੇ ਨੇ ਸਮਝਾਇਆ ਹੋਵੇ ਜਿਵੇਂ ਹੁਣ ਉਹ ਅਰੁਣ ਨੂੰ ਸਮਝਾ ਰਹੀ ਸੀ, ਪਰ ਉਸ ਸਮੇਂ ਉਹ ਕਿਹੜਾ ਕਿਸੇ ਦੀ ਸੁਣਦੀ ਸੀ। ਪਹਿਲਾਂ ਨੀਲਮ ਨੂੰ ਗੁਲਾਮੀ ਪਸੰਦ ਨਹੀਂ ਸੀ ਅਤੇ ਹੁਣ ਇਕੱਲਾਪਣ, ਚੈਨ ਤਾਂ ਕਿਧਰੇ ਵੀ ਨਹੀਂ ਸੀ। ਨੀਲਮ ਨੇ ਸਾਰੀ ਰਾਤ ਹੀ ਜਾਗੋ ਮਿੱਟੀ ਵਿੱਚ ਕੱਢ ਦਿੱਤੀ। ਅਗਲੇ ਦਿਨ ਸਵੇਰੇ ਹੀ ਲਕਸ਼ਮੀ ਨੂੰ ਵੇਖ ਉਹਦੀ ਜਾਨ ਦੇ ਵਿੱਚ ਜਾਨ ਆਈ। ਲਕਸ਼ਮੀ ਨੇ 3 ਦਿਨਾਂ ਤੋਂ ਖਿਲਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਅਤੇ ਸਾਰਾ ਕੰਮ ਮੁਕਾ ਕੇ ਨੀਲਮ ਦੀ ਮਾਲਿਸ਼ ਕਰਨ ਲੱਗ ਗਈ। ਅੱਜ ਲਕਸ਼ਮੀ ਦੇ ਹੱਥਾਂ ਵਿੱਚ ਇੱਕ ਅੱਡ ਹੀ ਫੁਰਤੀ ਸੀ। ਉਸਨੇ ਚਹਿਕਦਿਆਂ ਧੀ ਦੇ ਵਿਆਹ ਦੀ ਸਾਰੀ ਗੱਲਬਾਤ ਨੀਲਮ ਨੂੰ ਸੁਣਾ ਦਿੱਤੀ। ਅੱਜ ਨੀਲਮ ਨੂੰ ਉਸਦੀਆਂ ਸਾਰੀਆਂ ਗੱਲਾਂ ਵਿੱਚ ਬਹੁਤ ਆਨੰਦ ਆ ਰਿਹਾ ਸੀ। ਜਦੋਂ ਲਕਸ਼ਮੀ ਜਾਣ ਲੱਗੀ ਤਾਂ ਨੀਲਮ ਨੇ 21,000 ਰੁਪਇਆ ਦਾ ਸ਼ਗਨ ਉਸਦੀ ਧੀ ਲਈ ਦਿੱਤਾ। ਲਕਸ਼ਮੀ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸਦੀ ਮਾਲਕਣ ਉਸ 'ਤੇ ਇੰਨੀ ਦਿਆਲ ਕਿਵੇਂ ਹੋ ਗਈ, ਕਿਉਂਕਿ ਉਸਨੂੰ ਪਤਾ ਸੀ ਕਿ ਨੀਲਮ ਦਾ ਐਡਾ ਜਿਗਰਾ ਨਹੀਂ ਸੀ। ਪਰ ਸ਼ਾਇਦ ਇਹ ਨੀਲਮ ਵੱਲੋਂ ਨਕਲੀ ਅਤੇ ਅਸਲੀ ਚਿਹਰਿਆਂ ਨੂੰ ਪਛਾਣਦੇ ਹੋਏ ਇਕੱਲੇਪਣ ਨੂੰ ਦੂਰ ਕਰਨ ਦੀ ਕੀਮਤ ਸੀ।
0: ਹੁਣ ਤੁਸੀਂ ਸੁਣ ਰਹੇ ਸੀ ਰਜਵੰਤ ਕੌਰ ਦੀ ਕਹਾਣੀ ਨਕਲੀ ਚਿਹਰਾ। ਹੁਣ ਸੁਣਦੇ ਹਾਂ ਫਿਲਮ ਮਾਹੀ ਮੁੰਡਾ ਦਾ ਇਹ ਗੀਤ ਆਸ਼ਾ ਭੋਂਸਲੇ ਦੀ ਆਵਾਜ਼ ਵਿੱਚ। ਜਿੱਥੋਂ ਗਈ ਲੰਘਦੀ ਚਮਨ ਗਈ ਡੰਗਦੀ ਬਹਾਰ ਬਣ ਕੇ ਮੈਂ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਵਿਕਾਸ ਸੰਬੰਧੀ ਟੀਚਿਆਂ ਅਤੇ ਤਰਜੀਹਾਂ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਨਾਗਰਿਕਾਂ ਨੂੰ ਖੁਸ਼ਹਾਲ, ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਅੱਜ ਤੋਂ ਪੂਰੇ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਸ਼ੁਰੂ ਕਰ ਰਹੀ ਹੈ। ਆਲਮੀ ਰੇਟਿੰਗ ਏਜੰਸੀ ਮੂਡੀਜ਼ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਅਸਲ GDP ਵਿਕਾਸ ਦਰ ਅਨੁਮਾਨ ਨੂੰ 6% ਤੋਂ ਵਧਾ ਕੇ 7% ਕਰ ਦਿੱਤਾ ਹੈ ਅਤੇ ਭਾਰਤ ਜਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਅਨ ਖੇਡਾਂ ਦੇ ਮਹਿਲਾ ਕ੍ਰਿਕਟ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਦੇ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਵਿਕਾਸ ਸੰਬੰਧੀ ਟੀਚਿਆਂ ਅਤੇ ਤਰਜੀਹਾਂ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਏ। ਆਪਣੇ ਭੂਟਾਨ ਦੇ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਨੇ ਭੂਟਾਨ ਦੇ ਵਿਦੇਸ਼ ਮੰਤਰੀ ਲਿੰਪੋ DL ਧੁੰਗਲਿਅਲ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਸਮੀਖਿਆ ਮੀਟਿੰਗ ਕੀਤੀ। ਦੋਵਾਂ ਦੇਸ਼ਾਂ ਨੇ ਭਾਰਤ ਭੂਟਾਨ ਭਾਈਵਾਲੀ ਨੂੰ ਮਜ਼ਬੂਤ ਕਰਨ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਸ਼੍ਰੀ ਜੈਸ਼ੰਕਰ ਅਤੇ ਸ਼੍ਰੀ ਧੁੰਗਲਿਅਲ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਭਾਰਤ ਨੇ ਭੂਟਾਨ ਸਰਕਾਰ ਨੂੰ 54 ਇਲੈਕਟ੍ਰਿਕ ਵਾਹਨ ਵੀ ਸੌਂਪੇ। ਦੋਵਾਂ ਮੰਤਰੀਆਂ ਨੇ 500 ਕਿਲੋਵਾਟ ਲੁਨਾਨਾ ਪਣ ਬਿਜਲੀ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਮਾਰਚ 2024 'ਚ ਹੋਏ ਊਰਜਾ ਭਾਈਵਾਲੀ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਦੋਵਾਂ ਦੇਸ਼ਾਂ ਨੇ ਭੂਟਾਨ 'ਚ ਊਰਜਾ ਪ੍ਰੋਜੈਕਟਾਂ ਲਈ 4,000 ਕਰੋੜ ਰੁਪਏ ਦੀ ਰਿਆਇਤੀ ਕਰਜ਼ਾ ਸਹੂਲਤ ਉੱਤੇ ਸਮਝੌਤੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭੂਟਾਨ ਦੇ ਪਣ ਬਿਜਲੀ ਪ੍ਰੋਜੈਕਟਾਂ 'ਚ ਭਾਰਤੀ ਕੰਪਨੀਆਂ ਦੀ ਸਰਗਰਮ ਹਿੱਸੇਦਾਰੀ ਦਾ ਵੀ ਸਵਾਗਤ ਕੀਤਾ। ਸ਼੍ਰੀ ਜੈਸ਼ੰਕਰ ਅਤੇ ਸ਼੍ਰੀ ਧੁੰਗਲਿਅਲ ਨੇ UPI ਆਧਾਰਿਤ ਸਹੂਲਤ ਦੀ ਸ਼ੁਰੂਆਤ ਦਾ ਵੀ ਸਵਾਗਤ ਕੀਤਾ, ਜੋ ਭੂਟਾਨ ਦੇ ਨਾਗਰਿਕਾਂ ਨੂੰ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਭਾਰਤ 'ਚ ਡਿਜੀਟਲ ਭੁਗਤਾਨ ਕਰਨ ਦੇ ਯੋਗ ਬਣਾਏਗੀ। ਦੌਰੇ ਮੌਕੇ ਡਾਕਟਰ ਜੈਸ਼ੰਕਰ ਨੇ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਦਾਸੋ ਸ਼ੇਰਿੰਗ ਤੋਬਗੇ ਨਾਲ ਵੀ ਮੁਲਾਕਾਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਹਿੰਦੁਸਤਾਨ ਏਅਰੋਨੋਟਿਕਸ ਲਿਮਿਟਿਡ HAL ਦੇ ਜਹਾਜ਼ਾਂ ਅਤੇ ਹੈਲੀਕਾਪਟਰ ਨੂੰ ਭਾਰਤੀ ਹਵਾਈ ਫੌਜ ਅਤੇ ਪਵਨ ਹੰਸ ਨੂੰ ਸੌਂਪੇ ਜਾਣ ਦੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ 2 ਹਲਕੇ ਲੜਾਕੂ FOC ਟ੍ਰੇਨਰ ਜਹਾਜ਼ ਅਤੇ ਪਹਿਲਾ ਹਿੰਦੁਸਤਾਨ ਟਰਬੋ ਟ੍ਰੇਨਰ HTT 40 ਬੇਸਿਕ ਟ੍ਰੇਨਰ ਜਹਾਜ਼ ਹਵਾਈ ਫੌਜ ਨੂੰ ਅਤੇ 4 ਧਰੋਵ ਨੈਕਸਟ ਜਨਰੇਸ਼ਨ ਹੈਲੀਕਾਪਟਰ ਪਵਨ ਹੰਸ ਨੂੰ ਸੌਂਪੇ ਜਾਣੇ ਨੇ। HTT 40 ਜਹਾਜ਼ ਦੇ ਹਵਾਈ ਫੌਜ 'ਚ ਸ਼ਾਮਲ ਹੋਣ ਨਾਲ ਫੌਜੀ ਪਾਇਲਟ ਸਿਖਲਾਈ ਵਿੱਚ ਭਾਰਤ ਦੀ ਸਵੈ ਨਿਰਭਰਤਾ ਮਜ਼ਬੂਤ ਹੋਏਗੀ। ਇਹ ਜਹਾਜ਼ ਦੇਸ਼ ਵਿੱਚ ਵਿਕਸਿਤ ਕੀਤਾ ਗਿਆ ਹੈ ਅਤੇ ਆਧੁਨਿਕ ਕਾਕਪੀਟ ਨਾਲ ਲੈਸ ਹੈ। ਧਰੁਵ ਨੈਕਸਟ ਜਨਰੇਸ਼ਨ ਹੈਲੀਕਾਪਟਰ